0: ਨੌ ਤਪਾਰੀ ਸਰਵਾਤਰਾ ਪਹਿਲਾ ਦਿਨ ਹੀ ਕੁਛ ਜ਼ਿਲ੍ਹਾ ਮਾਏ ਦਿਨ ਰੀ ਭਗਤ ਪਾਰੋ 45 ਡਿਗਰੀ ਸੈਲਸੀਅਸ ਨੇ ਪਾਰ ਕਰਕਿਓ ਜੈਸਲਮੇਰ ਬਾੜਮੇਰ ਅਰ ਬਾਲੋਤਰਾ ਸਮੇਤ ਸਰਹੱਦ ਰਾ ਕਈ ਜ਼ਿਲ੍ਹਾ ਅਰ ਰਜਰਾ ਉਗਣੀ ਹਲਕਾ ਮਾਏ ਲੂ ਰੇ ਕਾਰਨ ਦੁਪਹਿਰਾਂ ਭਗਤ ਬਾਜ਼ਾਰਾਂ ਮਾਏ ਅਰ ਸੜਕਾਂ ਮਾਥੇ ਆਵਾਜਾਹੀ ਕਮ ਰਹੀ ਮਾਣਾ ਬਾੜਮੇਰ ਖਬਰ ਨਵੀਸ ਬਤਾਇਓ ਕਿ ਤੇਜ਼ ਤਾਵੜਾ ਰੇ ਕਾਰਨ ਮਿਨਖਾਂ ਸਾਗੇ ਜਿਨਾਵਰਾਂ ਅਰ ਪਰਿੰਦਾ ਨਈ ਘਣੀ ਪਰੇਸ਼ਾਨੀ ਵਹਿ ਰਹੀ ਹੈ।
1: ਜ਼ਿਲ੍ਹੇ ਮੇਂ ਪ੍ਰਚੰਡ ਗਰਮੀ ਕਾ ਦੌਰ ਜਾਰੀ ਹੈ। ਚਿਲਚਿਲਾਤੀ ਧੂਪ ਕੇ ਚਲਤੇ ਲੋਕ ਬੇਹਾਲ ਹੈ। ਤਨ ਝੁਲਸਾਨੇ ਵਾਲੀ ਲੂ ਕੇ ਥਪੇੜੋਂ ਕੇ ਕਾਰਨ ਸੜਕੇ ਔਰ ਬਾਜ਼ਾਰ ਸੁਨਸਾਨ ਹੈ। ਧੂਪ ਮੇਂ ਕਾਮ ਕਰਨੇ ਵਾਲੇ ਲੋਗੋਂ ਔਰ ਅੰਤਰਰਾਸ਼ਟਰੀ ਸਰਹੱਦ ਪਰ ਮੁਸਤੈਦ BSF ਕੇ ਜਵਾਨੋਂ ਕੋ ਭੀਸ਼ਣ ਗਰਮੀ ਕੇ ਕਾਰਨ ਭਾਰੀ ਪਰੇਸ਼ਾਨੀ ਹੋ ਰਹੀ ਹੈ। ਗਰਮੀ ਸੇ ਬਚਾਵ ਕੇ ਲੀਏ ਲੋਕ ਠੰਡੇ ਪੇਈ ਪਦਾਰਥੋਂ ਕਾ ਸੇਵਨ ਕਰਨੇ ਸਮੇਤ ਕਈ ਜਤਨ ਕਰ ਰਹੀ ਹੈ। ਵਿਭਿੰਨ ਸਮਾਜਿਕ ਸੰਗਠਨੋਂ ਕੀ ਓਰ ਸੇ ਪਕਸ਼ੀਓਂ ਕੇ ਲੀਏ ਪਰਿੰਡੇ ਲਗਾਏ ਜਾ ਰਹੇ ਹੈ। ਇਸ ਬੀਚ ਲੂ ਔਰ ਤਾਪਘਾਤ ਕੇ ਮਰੀਜ਼ੋਂ ਕੀ ਸੰਖਿਆ ਮੇਂ ਬੜੋਤਰੀ ਹੋ ਰਹੀ ਹੈ। ਜਸਵੰਤ ਸਿੰਘ ਰੂਡੀ, ਆਕਾਸ਼ਵਾਣੀ ਸਮਾਚਾਰ, ਬਾੜਮੇਰ।
0: ਮੌਸਮ ਕੇਂਦਰ ਜੈਪੁਰ ਦੇ ਮੁਜਬ ਰਾਜ ਮਾਇ ਆਵਤਾ 4-5 ਦਿਨ ਲੂ ਰਾ ਥਪੇੜਾ ਲਾਗਦਾ ਰਹਿਵੇਲਾ। ਕੱਲ ਜੈਸਲਮੇਰ ਔਰ ਬਾਲੋਤਰਾ ਮਾਏ ਲੂ ਰੋ ਔਰੇਂਜ ਅਲਰਟ ਜਾਰੀ ਕਰੀ ਜਿਓ ਹੈ, ਜਦਕਿ 18 ਜ਼ਿਲ੍ਹਾ ਸਾਰੂ ਯੈਲੋ ਅਲਰਟ ਜਾਰੀ ਕਰੀ ਜਿਓ ਹੈ। ਮੌਸਮ ਵਿਭਾਗ ਦੇ ਮੁਜਬ ਈ ਮਹੀਨਾ ਰਾ ਆਖਿਰ ਮਾਏ ਕੱਠੇ ਕੱਠੇ ਆਂਧੀ ਚਾਲਣ ਸਾਗੇ ਛਾਂਟੋ ਛਿੜਕੋ ਫੇਵਣ ਰਾ ਆਸਾਰ ਹੈ। ਇਹ ਵਿੱਚ ਸਵਾਸਥ ਰਾ ਜਾਣਕਾਰ ਜਨਤਾਓ ਤੇਜ਼ ਤਾਵੜਾ ਮਾਏ ਨੀ ਜਾਵਣ, ਪੂਰੋ ਪਾਣੀ ਪੀਵਣ ਔਰ ਬੱਚਾਂ ਔਰ ਬਜ਼ੁਰਗਾਂ ਰੋ ਖਾਸ ਧਿਆਨ ਰੱਖਣ ਦੀ ਰਾਏ ਦੀਨੀ ਹੈ। ਰਾਸ਼ਟਰੀ ਆਯੁਰਵੇਦ ਸੰਸਥਾਨ ਜੈਪੁਰ ਰਾ ਡਾਕਟਰ ਰਾਕੇਸ਼ ਨਾਗਰ ਆਕਾਸ਼ਵਾਣੀ ਨੇ ਬਤਾਇਓ ਕਿ ਜ਼ੋਰਦਾਰ ਗਰਮੀ ਦੇ ਦੌਰਾਨ ਸਰੀਰ ਮਾਏ ਪਾਣੀ ਦੀ ਪੂਰਤੀ ਰੋ ਖਾਸ ਧਿਆਨ ਰੱਖਣ ਨੂੰ ਚਾਹੀਚੇ।
2: गर्मी में धूप में कम से कम निकला जाए, जो भी जरूरी काम है सुबह के समय और शाम के समय संपन्न किए जाएं। इस तरह के मौसम में देखेंगे कि आम का पन्ना, कैरी का पन्ना ORS की तरह से डिहाइड्रेशन का काम करता है। इसके अलावा पुदीने का शरबत, धनिया की चटनी जो काम में लिया जाता है, ये जो इलेक्ट्रोलाइट है उसको बैलेंस करता है। तो जैसे गुलाब का शरबत है और खस का शरबत है, इसका नियमित रूप से सेवन हम लोग कर सकते हैं, जिससे कि
0: रेलवे गर्मी री छुट्टियां माए मुसाफिरा रा सुबिता सारू गुजरात रा भावनगर टर्मिनस और दिल्ली री शकूर बस्ती बीच हर सप्ताह खास गाड़ी चलावन रो फैसलो कीनो है। उत्तर पश्चिम रेलवे रा मुख्य जनसंपर्क अधिकारी अमित सुदर्शन आ जानकारी दीनी। वे बतायो के आ गाड़ी 29 मई उ 27 जून ताई हर सप्ताह चलाई जावेला। आ रेलगाड़ी आबू रोड, फालना, मारवाड़ जंक्शन, अजमेर, किशनगढ़, फुलेरा, रिंगस, नीम का थाना, नारनौल, रेवाड़ी, गुड़गांव और दिल्ली कैंट वैती जावेला। वरिष्ठ नागरिक तीर्थ यात्रा योजना रा तहत ऑनलाइन अर्जी देवन सारू पोर्टल काल 15 दिन सारू खोलियो जावेला। देवस्थान और पशुपालन मंत्री जोराराम कुमावत आज पाली माए आ जानकारी दीनी। वे बतायो कि योजना रा तहत बुजुर्गों ने रेल और हवाई जहाज रे जरिए मुफ्त तीर्थ करायो जावेला। प्रधानमंत्री नरेंद्र मोदी आकाशवाणी हर महीना प्रसारित करया जावन वाला खास कार्यक्रम मन की बात माए 31 मई ने विचार बतावेला। आ ई कार्यक्रम री 134वीं कड़ी फैला। इसारू आप ही मुफ्त नंबर 1800-117800 माथे 29 मई ताई राय दे सको हो। आखिर माए खास समाचार एक फिर सुन ले रहो। राष्ट्रपति द्रौपदी मुर्मू राजस्थान री 3 प्रतिभावां समेत 66 हस्तियां ने पद्म पुरस्कार नवाजा। मुख्यमंत्री भजन लाल शर्मा आज टोंक जिला रा बीसलपुर बंधाऊ वंदे गंगा जल संरक्षण जन अभियान सरू कीनो। केंद्रीय गृह मंत्री अमित शाह रो 2 दिन रा बीकानेर दौरा सारू आज पधारण रो कार्यक्रम। और नौतपा सरू वेवन सागई प्रदेश में गर्मी रो जोर और बढ़ियो। सागई प्रादेशिक समाचार बुलेटिन पूरो फियो। नमस्कार।
3: FM बिंड 103.7 MHz पर आपने ट्यून किया है आकाशवाणी नागौर के चिरमी चैनल को। शाम के 7 बजे हैं, आइए अब सुनते हैं कार्यक्रम खेती बाड़ी।